0: ਪ੍ਰੋਗਰਾਮ ਮਹਿਕਬੀ ਕਾਲਜ ਤਰਫ ਨਾਲ ਅਸੀਂ ਅਸਲਾਮ ਅਲੈਕੁਮ ਜੀ ਇਹਦਾ ਛਾ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਕਾ
1: ਸਰ ਐਲਰਜੀ ਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਜੀ ਹਸਪੀਟਲ ਤੇ ਵੀ ਵਿਆਸ ਹੈ ਪਰ ਬੱਚੇ ਦੇ ਰਾਜ ਦੰਦ ਹੋਈ ਹੈ ਅਸਾਂ ਹੀ ਨੰਦੜੀ ਅਚਾਨ ਸਤਨ ਮਹਿਨ ਜੀ ਉਹਨਾਂ ਕੇ ਤਮਾਮ ਘਣੀ ਖਾਰਿਸ਼ ਹੈ ਐਲਰਜੀ ਹੈ ਉਹਨਾਂ ਨੂੰ ਠੀਕ ਹੈ
0: ਜੀ ਜੀ
2: ਰੱਖ ਦੇ ਆਇਆ ਉਹ ਤਾਂ ਬਾਬਾ ਹੈਲੋ
1: ਜੀ ਜੀ ਸਰ
2: ਅਦਾ ਕਿਹ ਦਿਖਾ ਰਿਹਾ ਉਹ ਕਿਹੜਾ ਦਿਖਾ ਰਿਹਾ ਬਾਬਾ